0: connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
1: ਓਏ ਖੁਸ਼ੀਆਂ ਮਨਾਓ ਭੰਗੜੇ ਪਾਓ ਭੰਗੜੇ ਪਾਓ ਭੰਗੜੇ ਪਾਓ
2: ਆਜ ਤੋ ਬਹੁਤ ਖੁਸ਼ ਲੱਗ ਰਹੇ ਹੈ ਖੈਰ ਤੋ ਹੈ
1: ਮੇਰੀ ਬੀਵੀ ਦਾ ਵੀਜ਼ਾ ਹੋ ਗਿਆ ਜੀ
2: ਓਹੋ ਮੁਬਾਰਕਬਾਦ ਬਹੁਤ ਜਲਦੀ ਆ ਗਿਆ
1: ਸਾਰੀ ਨਸੀਬ ਦੀ ਗੱਲ ਹੈ ਮੈਂ ਲੋਕਲ ਵੀਜ਼ਾ ਮਾਹਰੀਨ ਦੀ ਮਦਦ ਲਈ ਸੀ ਜੀ
2: ਉਨ੍ਹਾਂ ਨਾਮ ਹੀ ਬਤਾ ਦੇ ਹਮੇ ਵੀ ਕਭੀ ਜ਼ਰੂਰਤ ਪੜ ਸਕਤੀ ਹੈ
1: AMH ਸੋਲੀਸਿਟਰਸ ਹੋਰ ਕੌਣ ਉਹ ਵਧੀਆ ਨੇ ਦੋਸਤਾਨਾ ਮਾਹੌਲ ਤੇਜ਼ ਤੇ ਜਲਦੀ ਕੰਮ ਕਰਦੇ ਨੇ ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ ਇਨਡੈਫੀਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ
2: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ ਆਪਕੋ ਤੋ ਜ਼ੁਬਾਨੀ ਯਾਦ ਹੋਗਾ
1: ਹਾਂਜੀ ਕਿਉਂ ਨਹੀਂ ਨੋਟਿੰਗਮ ਰੋਡ ਨਿਊ ਬੇਸਫੋਰਡ ਨੋਟਿੰਗਮ
2: ਜ਼ਬਰਦਸਤ ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲਈ ਨੰਬਰ ਕਿਆ ਹੈ
1: ਲੋ ਜੀ ਉਹ ਵੀ ਜ਼ੁਬਾਨੀ ਯਾਦ ਹੈ 0115-671-3677 ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ ਮੁਫਤ ਦਾ ਮਸ਼ਵਰਾ ਲਓ ਜੀ
3: AMH Solicitors, Immigration Lawyers at Sovereign House, 184 Nottingham Road, New Bayesford, Nottingham, NG7, 7BA. Large free car park available or call them on 0115-671-3677.

0: Get ready to move.
1: It's all about the beats.
2: Wow, FM.
3: Only Tune Super Hit Channel.
4: Fizz on 97.1 FM.
5: ਮੁੰਡਾ ਸਾਧੂਆਂ ਦਾ